0: ਔਖਾ ਹੋ ਗਿਆ ਹੈ। ਬੈਂਕਿੰਗ ਤੋਂ ਲੈ ਕੇ ਖਰੀਦਦਾਰੀ, ਆਫਿਸ ਵਰਕ ਤੋਂ ਲੈ ਕੇ ਸੋਸ਼ਲ ਮੀਡੀਆ, ਹਰ ਚੀਜ਼ ਔਨਲਾਈਨ ਹੋ ਗਈ ਹੈ। ਪਰ ਇਸ ਸਹੂਲਤ ਨਾਲ ਇੱਕ ਵੱਡਾ ਖਤਰਾ ਵੀ ਜੁੜਿਆ ਹੋਇਆ ਹੈ, ਉਹ ਹੈ ਸਾਈਬਰ ਅਪਰਾਧ ਦਾ। ਸਭ ਤੋਂ ਪਹਿਲਾਂ ਸਮਝਦੇ ਹਾਂ ਕਿ ਸਾਈਬਰ ਸੁਰੱਖਿਆ ਹੈ ਕੀ। ਸਾਈਬਰ ਸੁਰੱਖਿਆ ਉਹ ਉਪਾਅ ਨੇ ਜਿਨ੍ਹਾਂ ਰਾਹੀਂ ਅਸੀਂ ਆਪਣੇ ਡਿਜੀਟਲ ਡਾਟਾ, ਡਿਵਾਈਸਾਂ ਤੇ ਨੈਟਵਰਕ ਨੂੰ ਅਣਅਧਿਕਾਰਿਤ ਪਹੁੰਚ, ਵਾਇਰਸ, ਹੈਕਿੰਗ ਤੇ ਹੋਰ ਖਤਰਿਆਂ ਤੋਂ ਬਚਾਉਂਦੇ ਹਾਂ। ਇਸ ਵਿੱਚ ਤਕਨੀਕੀ ਟੂਲਸ, ਉਪਭੋਗਤਾਵਾਂ ਦੀ ਜ਼ਰੂਰਤਾਂ ਤੇ ਸੁਰੱਖਿਆ ਨੀਤੀਆਂ ਸ਼ਾਮਿਲ ਨੇ, ਜਿਸ ਨਾਲ ਬੈਂਕ ਖਾਤੇ, ਆਧਾਰ ਕਾਰਡ, ਪਾਸਵਰਡ ਤੇ ਫੋਟੋਆਂ ਵਰਗੀ ਨਿੱਜੀ ਜਾਣਕਾਰੀ ਹੈਕ ਹੋਣ ਤੋਂ ਬਚਾਈ ਜਾ ਸਕਦੀ ਹੈ। ਕੰਪਨੀਆਂ ਦਾ ਡਾਟਾ ਲੀਕ ਹੋਣ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋ ਸਕਦਾ ਹੈ। AI, ਕਲਾਊਡ ਕੰਪਿਊਟਿੰਗ ਵਧਣ ਨਾਲ ਸਾਈਬਰ ਖਤਰੇ ਵੀ ਵੱਧ ਰਹੇ ਨੇ। ਆਮ ਸਾਈਬਰ ਖਤਰੇ ਕਈ ਤਰ੍ਹਾਂ ਦੇ ਹੋ ਸਕਦੇ ਨੇ, ਜਿਵੇਂ ਝੂਠੀਆਂ ਈਮੇਲਸ ਤੇ ਮੈਸੇਜ ਰਾਹੀਂ ਨਿੱਜੀ ਜਾਣਕਾਰੀ ਚੋਰੀ ਕਰਨਾ। ਮਾਹਿਰਾਂ ਦਾ ਮੰਨਣਾ ਹੈ ਕਿ ਸਾਈਬਰ ਸੁਰੱਖਿਆ ਦੇ ਕੁਝ ਕਾਰਗਰ ਉਪਾਅ ਨੇ, ਜਿਵੇਂ ਮਜ਼ਬੂਤ ਪਾਸਵਰਡ, ਲੰਬੇ ਵੱਖ ਵੱਖ ਅੱਖਰਾਂ ਵਾਲੇ ਪਾਸਵਰਡ ਵਰਤੋਂ ਕਰਕੇ 2-ਫੈਕਟਰ ਔਥੈਂਟੀਕੇਸ਼ਨ ਚਾਲੂ ਰੱਖੀ ਜਾਵੇ, ਭਰੋਸੇਯੋਗ ਐਂਟੀਵਾਇਰਸ ਇੰਸਟਾਲ ਕੀਤਾ ਜਾਵੇ, ਫੋਨ, ਕੰਪਿਊਟਰ ਤੇ ਐਪਸ ਨੂੰ ਹਮੇਸ਼ਾ ਅਪਡੇਟ ਰੱਖੋ, ਅਣਜਾਣ ਲਿੰਕਸ ਤੇ ਕਲਿੱਕ ਨਾ ਕਰੋ ਤੇ ਈਮੇਲ ਜਾਂ ਵਟਸਐਪ ਉੱਤੇ ਆਏ ਲਿੰਕਸ ਤੋਂ ਬਚੋ। ਪਬਲਿਕ ਵਾਈਫਾਈ ਦੀ ਵਰਤੋਂ ਵੇਲੇ ਸਾਵਧਾਨੀ ਰੱਖੀ ਜਾਵੇ। ਬੈਂਕਿੰਗ ਕੰਮ ਲਈ ਵਰਤੋ ਤਾਂ VPN ਵਰਤੋ। ਆਪਣੇ ਬੱਚਿਆਂ ਤੇ ਬਜ਼ੁਰਗਾਂ ਨੂੰ ਵੀ ਸਾਈਬਰ ਖਤਰਿਆਂ ਬਾਰੇ ਜਾਗਰੂਕ ਕਰੋ। ਸਾਈਬਰ ਸੁਰੱਖਿਆ ਹੁਣ ਇੱਕ ਵਿਕਲਪ ਨਹੀਂ ਬਲਕਿ ਲੋੜ ਬਣ ਗਈ ਹੈ। ਜਿਵੇਂ ਅਸੀਂ ਘਰ ਦਾ ਤਾਲਾ ਲਾਉਂਦੇ ਹਾਂ, ਉਸੇ ਤਰ੍ਹਾਂ ਆਪਣੇ ਡਿਜੀਟਲ ਘਰ ਯਾਨੀ ਕਿ ਡਾਟਾ ਨੂੰ ਵੀ ਸੁਰੱਖਿਅਤ ਰੱਖਣਾ ਚਾਹੀਦਾ ਹੈ। ਹਰ ਨਾਗਰਿਕ ਨੂੰ ਅੱਜ ਦੇ ਸਮੇਂ ਵਿੱਚ ਇਸ ਬਾਰੇ ਸੁਚੇਤ ਤੇ ਸਿੱਖਿਅਤ ਹੋਣ ਦੀ ਲੋੜ ਹੈ। ਤੇ ਆਓ ਹੁਣ ਸੁਣਦੇ ਹਾਂ ਵਾਰਤਾ, ਜਿਸ ਦਾ ਵਿਸ਼ਾ ਹੈ ਪੇਂਡੂ ਔਰਤਾਂ ਦੀ ਵਿਕਾਸ ਵਿੱਚ ਭੂਮਿਕਾ। ਵਾਰਤਾਕਾਰ ਨੇ ਜਸਵਿੰਦਰ ਕੌਰ।
1: ਔਰਤ ਨੂੰ ਤਾਂ ਰੱਬ ਨੇ ਹੀ ਵਰ ਦੇ ਕੇ ਇਸ ਧਰਤੀ 'ਤੇ ਭੇਜਿਆ ਹੈ, ਜਨਨੀ ਦੇ ਰੂਪ ਵਿੱਚ, ਮਾਂ ਦੇ ਰੂਪ ਵਿੱਚ, ਘਰੇਲੂ ਸਮਾਜਿਕ ਰਿਸ਼ਤਿਆਂ ਰੂਪ ਵਿੱਚ, ਪਰਿਵਾਰ ਦੇ ਵਿਕਾਸ ਲਈ ਜੂਝਣ ਵਾਲੀ ਅੰਥਕ ਜੀ। ਭਾਰਤੀ ਸਮਾਜ ਦੀ 60% ਆਬਾਦੀ ਪੇਂਡੂ ਇਲਾਕਿਆਂ ਵਿੱਚ ਰਹਿੰਦੀ ਹੈ। ਸਮੇਂ ਦੇ ਵਿਕਸਿਤ ਪੈੜਾਂ 'ਤੇ ਤੁਰਨ ਦਾ ਅਸਰ ਸ਼ਹਿਰ ਤੋਂ ਪਿੰਡਾਂ ਵੱਲ ਵੀ ਹੋਇਆ। ਵਿਕਾਸ ਦਾ ਚੱਕਾ ਪਿੰਡਾਂ ਦੇ ਵਿਕਾਸ ਲਈ ਵੀ ਤੁਰਨ ਲੱਗਾ। ਪਹਿਲਾਂ ਇਸ ਵਿਕਾਸ ਦੇ ਭਾਈਵਾਲ ਪੇਂਡੂ ਮਰਦ ਹੀ ਬਣੇ, ਕਿਉਂਕਿ ਔਰਤ ਨੂੰ ਤਾਂ ਕੇਵਲ ਘਰ ਸਾਂਭਣ ਵਾਲੀ, ਪਰਦੇ ਵਿੱਚ ਰਹਿਣ ਵਾਲੀ ਮੈਂਬਰ ਤੋਂ ਵੱਧ ਕੋਈ ਹੋਰ ਅਖਤਿਆਰ ਨਹੀਂ ਸੀ। ਖੇਤੀਬਾੜੀ ਵੀ ਲੱਗੇ ਇਹਨਾਂ ਪਰਿਵਾਰਾਂ ਨੇ ਜੀਵਨ ਪੱਧਰ, ਆਰਥਿਕ ਮੌਕੇ ਦੇ ਨਾਲ ਨਾਲ ਸਮਾਜਿਕ ਸਮਾਨਤਾ ਨੂੰ ਸੁਧਾਰਨ ਵੱਲ ਵੀ ਧਿਆਨ ਦੇਣਾ ਸ਼ੁਰੂ ਕੀਤਾ। ਭਾਰਤ ਦੇ ਸਰਕਾਰੀ ਤੰਤਰ ਨੇ ਪੇਂਡੂ ਸਮਾਜ ਵਿੱਚ ਇਤਿਹਾਸਕ ਸੁਧਾਰਾਂ, ਤਕਨੀਕੀ ਸੁਧਾਰਾਂ ਅਤੇ ਨੀਤੀਆਂ ਦਖਲ ਅੰਦਾਜ਼ੀਆਂ ਰਾਹੀਂ ਵਿਕਾਸ ਦੇ ਨਵੇਂ ਰਾਹ ਮੁਹੱਈਆ ਕਰਵਾਏ। ਵਿੱਦਿਆ ਦੇ ਪ੍ਰਚਾਰ ਅਤੇ ਪ੍ਰਸਾਰ ਨੇ ਔਰਤਾਂ ਨੂੰ ਵੀ ਜਾਗਰੂਕ ਕੀਤਾ। ਸਕੂਲ ਅਤੇ ਫਿਰ ਕਾਲਜ ਦੀ ਪੜ੍ਹਾਈ ਨੇ ਔਰਤਾਂ ਦੀ ਬਰਾਬਰ ਦੀ ਭਾਗੀਦਾਰੀ ਨੂੰ ਹੱਲਾਸ਼ੇਰੀ ਦਿੱਤੀ। ਸਰਕਾਰੀ ਸਕੀਮਾਂ ਨੇ ਆਰਥਿਕ ਪੱਖੋਂ ਇਹਨਾਂ ਨੂੰ ਮਜ਼ਬੂਤ ਕਰਨ ਲਈ ਘਰੇਲੂ, ਘੱਟ ਪੜ੍ਹੀਆਂ, ਅਨਪੜ੍ਹ, ਵਿਧਵਾ ਔਰਤਾਂ ਨੂੰ ਮਹਿਲਾ ਉਦਮੀ ਵਜੋਂ ਸਥਾਪਿਤ ਕਰਨ ਲਈ ਕਰਜ਼ੇ ਵੀ ਮੁਹੱਈਆ ਕਰਵਾਏ। ਔਰਤਾਂ ਦੇ ਹੁਨਰ ਨੂੰ ਦੁਨੀਆ ਸਾਹਮਣੇ ਲਿਆਉਣ ਦੀ ਇਸ ਚੇਟਕ ਨੇ ਕਮਾਲ ਦਾ ਅਸਰ ਕੀਤਾ। ਪੇਂਡੂ ਔਰਤਾਂ ਵੀ ਸਮਾਜਿਕ ਅਤੇ ਆਰਥਿਕ ਵਿਕਾਸ ਦੀ ਰੀੜ੍ਹ ਦੀ ਹੱਡੀ ਹਨ। ਪਹਿਲੇ ਘਰੇਲੂ ਪਸ਼ੂਆਂ ਦੀ ਸਾਂਭ ਸੰਭਾਲ ਅਤੇ ਖੇਤਾਂ ਵਿੱਚ ਜਾ ਕੇ ਨਿੱਕ ਸੁੱਕ ਕਰਨ ਤੱਕ ਹੀ ਸੀਮਤ ਸਨ, ਪਰ ਅਜੋਕੇ ਸਮੇਂ ਉਹ ਖੇਤੀਬਾੜੀ ਦੇ ਕੰਮਾਂ, ਬਿਜਾਈ, ਗੁਡਾਈ, ਫਸਲਾਂ ਦੀ ਕਟਾਈ ਦੇ ਨਾਲ ਨਾਲ ਪਸ਼ੂ ਪਾਲਣ ਵਿੱਚ ਅਹਿਮ ਯੋਗਦਾਨ ਪਾ ਰਹੀਆਂ ਹਨ। ਦੇਸ਼ ਦੀ ਭੋਜਨ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਮਰਦਾਂ ਦੇ ਬਰਾਬਰ ਯੋਗਦਾਨ ਪਾ ਰਹੀਆਂ ਹਨ। ਆਰਥਿਕ ਪੱਧਰ 'ਤੇ ਆਪਣੇ ਪਰਿਵਾਰ ਦੀ ਮਦਦ ਕਰਕੇ ਚੰਗਾ ਭਵਿੱਖ ਬਣਾ ਰਹੀਆਂ ਹਨ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੇਂਡੂ ਔਰਤਾਂ ਨੇ ਖੇਤੀਬਾੜੀ ਅਤੇ ਤਕਨੋਲੋਜੀ ਦੇ ਆਧੁਨਿਕਰਨ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ। ਭਾਰਤੀ ਖੇਤੀਬਾੜੀ ਖੋਜ ਪਰਿਸ਼ਦ ICAR ਵੱਲੋਂ ਨਮੋ ਡਰੋਨ ਦੀਦੀ ਵਰਗੀਆਂ ਪਹਿਲਕਦਮੀਆਂ ਰਾਹੀਂ ਪੇਂਡੂ ਔਰਤਾਂ ਨੂੰ ਸਿਖਲਾਈ ਦਿੱਤੀ ਗਈ ਹੈ, ਜਿਸ ਨਾਲ ਉਹਨਾਂ ਨੂੰ ਤਕਨੀਕੀ ਤੌਰ 'ਤੇ ਮਜ਼ਬੂਤ ਬਣਾਇਆ ਜਾ ਰਿਹਾ ਹੈ। ਭਾਰਤ ਵਿੱਚ ਨਵੇਂ ਖੇਤੀਬਾੜੀ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਪੇਂਡੂ ਔਰਤਾਂ ਦੀ ਕਾਰਜਸ਼ੈਲੀ ਸ਼ਲਾਘਾਯੋਗ ਹੈ। ਪਿੰਡਾਂ ਦੀ ਭਲਾਈ ਲਈ ਕਾਰਜਸ਼ੀਲ ਸਵੈ ਸਹਾਇਤਾ ਸਮੂਹਾਂ ਵਿੱਚ ਕੰਮ ਕਰਕੇ ਅਤੇ

0: ਘਰੇਲੂ ਉਤਪਾਦਾਂ ਨੂੰ ਬਣਾਉਣ ਦੇ ਛੋਟੇ ਛੋਟੇ ਕਾਰੋਬਾਰ ਜਿਵੇਂ ਸਿਲਾਈ, ਕਢਾਈ, ਬੁਣਾਈ, ਭੋਜਨ ਪਦਾਰਥਾਂ ਨੂੰ ਸੁਰੱਖਿਅਤ ਕਰਕੇ ਅਚਾਰ, ਮੁਰੱਬੇ, ਚਟਨੀ, ਮਸਾਲੇ ਬਣਾਉਣ, ਹੈਂਡਲੂਮ, ਹੈਂਡੀਕ੍ਰਾਫਟ ਵਰਗੇ ਕੰਮਾਂ, ਮੋਮਬੱਤੀਆਂ ਬਣਾਉਣ, ਟੋਕਰੀਆਂ ਅਤੇ ਹੋਰ ਕਈ ਕੰਮ ਕਰਕੇ ਆਪਣੇ ਲੁਕੇ ਹੋਏ ਕੌਸ਼ਲ ਨੂੰ ਲਿਸ਼ਕਾ ਵੀ ਰਹੀਆਂ ਹਨ। ਦੇਸ਼ ਵਿਦੇਸ਼ ਵਿੱਚ ਇਹਨਾਂ ਉਤਪਾਦਾਂ ਦੀ ਪਹੁੰਚ ਕਾਰਨ ਆਰਥਿਕ ਤੌਰ 'ਤੇ ਵੀ ਆਪਣੀ ਅਤੇ ਆਪਣੇ ਪਰਿਵਾਰ ਦੀ ਮਜ਼ਬੂਤੀ ਵਿੱਚ ਹਿੱਸਾ ਪਾ ਰਹੀਆਂ ਹਨ। ਇਸ ਨਾਲ ਪੇਂਡੂ ਜੀਵਨ ਦੀ ਜੀਵਨ ਜਾਂਚ ਵਿੱਚ ਵੀ ਬਦਲਾਅ ਆਏ ਹਨ। ਭਾਰਤ ਦੇ ਪੇਂਡੂ ਇਲਾਕਿਆਂ ਦੀ ਔਰਤਾਂ ਨੇ ਆਪਣੀ ਰਵਾਇਤੀ ਕਲਾ ਵਿੱਚ ਮਧੂਬਨੀ ਪੇਂਟਿੰਗ, ਫੁਲਕਾਰੀ, ਚੰਦੇਰੀ ਬੁਣਾਈ ਅਤੇ ਬਾਂਸ ਦੀਆਂ ਕਲਾਕ੍ਰਿਤੀਆਂ ਨੂੰ ਕੌਮਾਂਤਰੀ ਪੱਧਰ ਤੱਕ ਪਹੁੰਚਾਇਆ ਹੈ। ਕਈ ਸਵੈ ਸਹਾਇਤਾ ਸਮੂਹਾਂ ਨੇ ਇਸ ਕਲਾ ਦੀ ਕਦਰ ਕਰਦੇ ਹੋਏ ਇਹਨਾਂ ਦੀ ਵਿਦੇਸ਼ਾਂ ਵਿੱਚ ਵਪਾਰਕ ਪੱਧਰ 'ਤੇ ਪਹੁੰਚ ਕਰਵਾਈ, ਜੋ ਸਿਰਫ ਔਰਤਾਂ ਦੀ ਤਰੱਕੀ ਹੀ ਨਹੀਂ ਸਗੋਂ ਦੇਸ਼ ਦੇ ਵਿਕਾਸ ਵਿੱਚ ਪੇਂਡੂ ਔਰਤਾਂ ਦੀ ਹਿੱਸੇਦਾਰੀ ਹੈ। ਪੇਂਡੂ ਔਰਤਾਂ ਆਰਥਿਕਤਾ ਦੇ ਨਾਲ ਨਾਲ ਸਮਾਜਿਕ ਪੱਧਰ ਨੂੰ ਵੀ ਉੱਚਾ ਚੁੱਕ ਰਹੀਆਂ ਹਨ। ਸਾਫ਼ ਸਫਾਈ ਵੱਲ ਵੀ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਬਿਮਾਰੀਆਂ ਤੋਂ ਵੀ ਬਚਾਅ ਹੋ ਰਿਹਾ ਹੈ। ਸਰਕਾਰੀ ਸਕੀਮਾਂ ਦਾ ਲਾਭ ਪੇਂਡੂ ਔਰਤਾਂ ਦੀ ਪਹੁੰਚ 'ਚ ਹੋ ਰਿਹਾ ਹੈ। ਪਿੰਡ ਦੀ ਔਰਤਾਂ ਨਾ ਕੇਵਲ ਰਵਾਇਤੀ ਘਰੇਲੂ ਕੰਮਾਂ ਜਾਂ ਹੁਨਰ ਦੇ ਗਿਆਨ ਦੀ ਵਰਤੋਂ ਕਰਕੇ ਵਿਕਾਸ ਵਿੱਚ ਸ਼ਾਮਲ ਹੋਈਆਂ ਹਨ, ਸਗੋਂ ਇਸ ਰਵਾਇਤ ਨੂੰ ਤੋੜ ਕੇ ਆਤਮ ਨਿਰਭਰ ਬਣਨ ਲਈ ਕਾਰਾਂ, ਟੈਕਸੀਆਂ, ਟਰਾਲੇ, ਬੱਸਾਂ ਦੇ ਟਰੱਕ ਵੀ ਚਲਾ ਰਹੀਆਂ ਹਨ ਅਤੇ ਚੰਗੀ ਕਮਾਈ ਕਰਕੇ ਭਵਿੱਖ ਨੂੰ ਸੁਨਹਿਰਾ ਕਰ ਰਹੀਆਂ ਹਨ। ITI ਤੋਂ ਵੋਕੇਸ਼ਨਲ ਟ੍ਰੇਨਿੰਗ, ਵੈਲਡਿੰਗ ਵਰਗੇ ਕੰਮ ਸਿੱਖ ਰਹੀਆਂ ਹਨ। ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਸਕੀਮਾਂ ਅਤੇ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਪੇਂਡੂ ਔਰਤਾਂ ਦੀ ਸਿਖਲਾਈ ਲਈ ਵਿਸ਼ੇਸ਼ ਕਾਰਜਸ਼ਾਲੀ ਵਰਕਸ਼ਾਪ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਹਨ ਅਤੇ ਇਸ ਸਿੱਖਿਆ ਦੀ ਗੱਡੀ 'ਤੇ ਸਵਾਰ ਹੋ ਕੇ ਵਿਕਾਸ ਦੀ ਰਾਹ 'ਤੇ ਤੁਰ ਰਹੀਆਂ ਹਨ। ਇਸ ਤਰ੍ਹਾਂ ਆਰਥਿਕਤਾ ਦੇ ਵਿਕਾਸ ਦੇ ਨਾਲ ਨਾਲ ਸਮਾਜਿਕ ਅਤੇ ਪਰਿਵਾਰਿਕ ਵਿਕਾਸ ਦਾ ਪੱਧਰ ਵੀ ਉੱਚਾ ਹੋ ਰਿਹਾ ਹੈ। ਔਰਤਾਂ ਆਪਣੇ ਪਰਿਵਾਰ ਦੀ ਸਿਹਤ ਦਾ ਹੀ ਧਿਆਨ ਨਹੀਂ ਰੱਖ ਰਹੀਆਂ, ਸਗੋਂ ਘਰ ਦੇ ਬਜ਼ੁਰਗਾਂ ਦੀ ਸੰਭਾਲ, ਸਿਹਤ, ਪੋਸ਼ਣ ਅਤੇ ਬੱਚਿਆਂ ਦੀ ਸਿੱਖਿਆ ਦਾ ਵੀ ਵਿਸ਼ੇਸ਼ ਧਿਆਨ ਰੱਖ ਕੇ ਦੇਸ਼ ਦੇ ਵਿਕਾਸ ਵਿੱਚ ਹਿੱਸਾ ਪਾ ਰਹੀਆਂ ਹਨ। ਛੋਟੀ ਉਮਰ 'ਚ ਹੋਣ ਵਾਲੇ ਵਿਆਹਾਂ ਦੀ ਗਿਣਤੀ ਵੀ ਘਟੀ ਹੈ, ਕਿਉਂਕਿ ਪੇਂਡੂ ਔਰਤ ਨੂੰ ਵੀ ਆਪਣੇ ਹੱਕਾਂ ਦੀ ਜਾਣਕਾਰੀ ਮਿਲ ਰਹੀ ਹੈ। ਸਿਹਤ ਪੱਖੋਂ ਵੀ ਛੋਟੀ ਉਮਰ 'ਚ ਵਿਆਹ ਕਰਨੇ ਗਲਤ ਹਨ। ਪੇਂਡੂ ਔਰਤਾਂ ਸਾਂਭ ਸੰਭਾਲ ਵਿੱਚ ਜ਼ਿਆਦਾ ਸਿਆਣੀਆਂ ਅਤੇ ਸਬਰ ਵਾਲੀਆਂ ਹੁੰਦੀਆਂ ਹਨ। ਇਸ ਰੱਬੀ ਗੁਣ ਕਰਕੇ ਹੀ ਉਹ ਪਾਣੀ ਦੀ ਸਾਂਭ ਸੰਭਾਲ, ਰੁੱਖ ਬੂਟਿਆਂ ਦੀ ਸੰਭਾਲ, ਜੈਵਿਕ ਖੇਤੀ ਅਤੇ ਵਾਤਾਵਰਨ ਸੁਰੱਖਿਆ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਕਿਸੇ ਵੀ ਸਮਾਜ ਦੇ ਟਿਕਾਊ ਵਿਕਾਸ ਲਈ ਬਹੁਤ ਜ਼ਰੂਰੀ ਸਮਝੇ ਜਾਣ ਵਾਲੇ ਕੰਮਾਂ ਵਿੱਚ ਆਪਣੀ ਭਾਗੀਦਾਰੀ ਨਾਲ ਆਰਥਿਕ ਉੱਨਤੀ ਕਰ ਰਹੀਆਂ ਹਨ। ਨਵਾਂ ਤਕਨੀਕੀ ਗਿਆਨ ਖੇਤਾਂ ਤੋਂ ਲੈ ਕੇ ਮੰਡੀ ਤੱਕ ਇਹਨਾਂ ਦੇ ਸਫ਼ਰ ਦੀ ਚੁਣੌਤੀਆਂ ਨੂੰ ਦੂਰ ਕਰ ਰਿਹਾ ਹੈ ਅਤੇ ਵਿਕਾਸ ਦੀ ਰਾਹ ਮਜ਼ਬੂਤ ਹੋ ਰਹੀ ਹੈ। ਹੁਣ ਤਾਂ ਸਰਕਾਰੀ ਸਰਵੇ ਦੇ ਅੰਕੜੇ ਵੀ ਇਸ ਗੱਲ ਦੀ ਹਾਮੀ ਭਰਦੇ ਹਨ ਕਿ ਭਾਰਤ ਦੇ ਖੇਤੀਬਾੜੀ, ਦੁੱਧ ਉਤਪਾਦਨ, ਪਸ਼ੂ ਪਾਲਣ ਅਤੇ ਮੁਰਗੀ ਪਾਲਣ ਦੇ ਕਾਰੋਬਾਰ ਵਿੱਚ ਔਰਤਾਂ ਮਰਦਾਂ ਤੋਂ ਵੱਧ ਹਿੱਸੇਦਾਰੀ ਪਾ ਰਹੀਆਂ ਹਨ ਅਤੇ ਆਪਣੀ ਜ਼ਿੰਮੇਵਾਰੀਆਂ ਨੂੰ ਵਿਕਾਸ ਦੇ ਸਫ਼ਰ 'ਤੇ ਤੋਰਨ ਵਿੱਚ ਸਾਰਥਕ ਭੂਮਿਕਾ ਨਿਭਾਉਂਦੀਆਂ ਹਨ। ਪੜ੍ਹ ਲਿਖ ਕੇ ਇਹਨਾਂ ਨੇ ਖੇਤੀਬਾੜੀ ਅਤੇ ਹੋਰ ਪੇਂਡੂ ਕੰਮਾਂ ਦੀ ਤਕਨੀਕੀ ਸਿੱਖਿਆ ਹਾਸਲ ਕਰਕੇ ਮਰਦਾਂ ਲਈ ਰਾਖਵੇਂ ਕੰਮਾਂ ਵਿੱਚ ਪਾਣੀ ਸੰਭਾਲ ਅਤੇ ਮਿੱਟੀ ਦੇ ਉਪਜਾਊ ਗੁਣਾਂ ਨੂੰ ਕਾਇਮ ਰੱਖਣ ਲਈ ਪੁਰਾਣੇ ਰਵਾਇਤੀ ਗਿਆਨ ਨੂੰ ਆਧੁਨਿਕ ਵਿਗਿਆਨਕ ਤਰੀਕਿਆਂ ਨਾਲ ਜੋੜ ਕੇ ਨਾ ਕੇਵਲ ਵਿਕਾਸ ਕੀਤਾ ਹੈ ਸਗੋਂ ਕੌਮਾਂਤਰੀ ਪੱਧਰ 'ਤੇ ਸਨਮਾਨ ਵੀ ਹਾਸਲ ਕੀਤਾ ਹੈ। ਪਹਾੜੀ ਖੇਤਰਾਂ ਵਿੱਚ ਪੇਂਡੂ ਆਰਥਿਕਤਾ ਅਤੇ ਖੇਤੀਬਾੜੀ ਵਿੱਚ ਔਰਤਾਂ ਦਾ ਯੋਗਦਾਨ ਮਰਦਾਂ ਤੋਂ ਵੱਧ ਹੈ। ਕੇਰਲ ਵਰਗੇ ਸੂਬੇ ਵਿੱਚ ਮੱਛੀ ਪਾਲਣ ਰਾਹੀਂ ਆਰਥਿਕ ਵਿਕਾਸ ਕਰਨ ਵਿੱਚ ਵੀ ਪੇਂਡੂ ਔਰਤਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਪਿੰਡ ਦੀ ਪੰਚਾਇਤਾਂ ਵਿੱਚ ਵੀ ਔਰਤਾਂ ਦੀ ਪਹੁੰਚ ਨੇ ਪਿੰਡ ਦੇ ਵਿਕਾਸ ਵਿੱਚ ਗਜ਼ਬ ਦੇ ਤਰੀਕੇ ਵਰਤ ਕੇ ਪਿੰਡਾਂ ਦੀ ਨੁਹਾਰ ਬਦਲਣ, ਘਰ ਘਰ ਨਵੇਂ ਤਜ਼ਰਬਿਆਂ ਨੂੰ ਪਹੁੰਚਾਉਣ ਵਿੱਚ ਪੇਂਡੂ ਔਰਤਾਂ ਦੀ ਹਿੱਸੇਦਾਰੀ ਕਿਸੇ ਪਛਾਣ ਦੀ ਮੁਤਾਜ ਨਹੀਂ ਹੈ। ਇਸ ਨਾਲ ਘਰੇਲੂ ਹਿੰਸਾ ਵਿੱਚ ਵੀ ਕਮੀ ਆਈ ਹੈ ਅਤੇ ਔਰਤਾਂ ਨੂੰ ਪਰਿਵਾਰ ਵਿੱਚ ਮਿਲੇ ਹੱਕ ਅਤੇ ਜ਼ਿੰਮੇਵਾਰੀਆਂ ਨੇ ਮਜ਼ਬੂਤ ਇਰਾਦਿਆਂ ਦੀ ਮਾਲਕ ਬਣਾਇਆ ਹੈ। ਇਸ ਨਾਲ ਔਰਤਾਂ ਨੂੰ ਸਿਆਸੀ, ਸਮਾਜਕ, ਸੱਭਿਆਚਾਰਕ ਅਤੇ ਸਿਵਲ ਖੇਤਰਾਂ ਵਿੱਚ ਮਨੁੱਖੀ ਅਧਿਕਾਰਾਂ ਦੇ ਕਾਨੂੰਨੀ ਅਤੇ ਵਾਸਤਵਿਕ ਜੀਵਨ ਨੂੰ ਸਮਝਣ ਦਾ ਮੌਕਾ ਮਿਲਿਆ ਹੈ ਅਤੇ ਉਹ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਭਾਈਵਾਲ ਬਣ ਰਹੀ ਹੈ। ਕਹਿੰਦੇ ਹਨ ਨਾ ਕਿ ਘਰ ਨੂੰ ਬਣਾਉਣ ਵਾਲੀ ਵੀ ਔਰਤ ਅਤੇ ਵਿਗਾੜਨ ਵਾਲੀ ਵੀ ਔਰਤ ਹੀ ਹੁੰਦੀ ਹੈ। ਪੇਂਡੂ ਔਰਤਾਂ ਪੜ੍ਹ ਲਿਖ ਕੇ ਸ਼ਹਿਰਾਂ ਵੱਲ ਨਾ ਜਾ ਕੇ ਆਪਣੇ ਪਿੰਡ ਜਾਂ ਨੇੜਲੇ ਇਲਾਕਿਆਂ ਵਿੱਚ ਸਰਕਾਰੀ ਸਕੀਮਾਂ ਦਾ ਅਤੇ ਨਿੱਜੀ ਘਰਾਣਿਆਂ ਵੱਲੋਂ ਚੱਲ ਰਹੇ ਸਿਖਲਾਈ ਕੇਂਦਰਾਂ ਤੋਂ तकनीकी सिक्ख्या लै के पिंडां विच ही चंगी कमाई करके अपना अते अपने परिवार का भविख उजला कर रही हैं। औरतों नाल होण वाले भेदभाव खत्म हो रहे हैं, कानून प्रणाली मजबूत हो रही है, सकारात्मक आर्थिक अते समाजिक नीतियां राही औरतों के विकास लई अजिहा माहौल सिरजिया जा रहा है ता जो अपनी पूरी समर्था का एहसास कर सकन। मीडिया स्रोतों अनुसार पंजाब के राखवें वर्ग दियां कुछ पेंडू औरतों ने संघर्ष करके पिंड की राखवीं जमीन लीज से लैके मिहनत की, खेतों में फसलों की बिजाई करके आर्थिक तरक्की भी की, समाजिक स्थिति में भी नवा मोड़ लिया। इन्हों तो प्रभावित होकर होर भी परिवार इन्होंने नाल जुड़े तो जात पात के नाते होंगे वितकरे वंगार के अपने हक इन्होंने हासिल किए। पेंडू औरतों की विकसित सोच ने म्यारी सिक्ख्या करियर अते किता मुखी मार्गदर्शन के महत्व को समझना शुरू कर दिता है, तो उन्हां राही चंगे भविख को सुरक्षित करन विच ही पहुँच बनाई है। उन्हां दी प्रबंधक समर्था, संस्थागत समर्था अते फैसले लैण दी समर्था नूं उत्साह मिलिया है, जो कि किसी भी विकास दी रीढ़ दी हड्डी वांग है। भावें पेंडू औरतों नूं शहरी औरतों तों ज़्यादा परिवारिक परंपरावां ते समाजिक तौर तरीकों का दबाव हुंदा है, पर विकसित भारत विच पेंडू औरतों की वधदी भागीदारी ने इन्हों आत्म निर्भर बनाया है। सरकारी सहूलतों ने इन्हों डेयरी, छोटे छोटे व्यापार, खेतीबाड़ी ते पशु पालन वर्गे कामों करने आर्थिक मदद दी, तो इन्होंने अपनी नगर न अपनी पहचान बनाई। हत्थां नाल कीती कारीगरी, हैंडीक्राफ्ट बनाउण दी कला दे कदरदाना ने पेंडू औरतों के हुनर नूं पिंड दी गलियां तो कढ के देश प्रदेश तक पहुँचा के विकास विच इन्हां दी हिस्सेदारी पाउण दी रफ्तार नूं वधाया है। समुचे समाज दा ते सरकारां दा वी फर्ज बनदा है कि पेंडू आर्थिकता दी मजबूती लई महत्वपूर्ण हिस्सा पाउण वालियां समुची पेंडू औरतों नूं सुरक्षित माहौल प्रदान करन अते सेहतमंद समाज दी सिरजना विच योगदान पाउण।
1: पेंडू औरतां समाजिक ते आर्थिक विकास दी रीढ़ दी हड्डी ने। तुसी सुन रहे सी ये वार्ता जिस दा विशा सी पेंडू औरतां दी विकास विच भूमिका। वार्ताकार सन जसविंदर कौर ते हुण सुनदे हां गुरमीत बावा दी आवाज़ विच ए लोक गाथा।

0: ਲਈ ਅੰਤਰਰਾਸ਼ਟਰੀ ਮਾਨਤਾ ਹਾਸਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਦਾ ਦੇਹਾਂਤ ਕਲਾ ਤੇ ਸੱਭਿਆਚਾਰ ਦੀ ਦੁਨੀਆ ਲਈ ਇੱਕ ਪੂਰਾ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਸਾਬਕਾ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੂੰ ਉਨ੍ਹਾਂ ਦੀ ਜਯੰਤੀ ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਰਾਮ ਵਿਲਾਸ ਪਾਸਵਾਨ ਨੇ ਸਮਾਜ ਦੇ ਦੱਬੇ ਕੁਚਲੇ ਅਤੇ ਕਮਜ਼ੋਰ ਵਰਗਾਂ ਦੇ ਵਿਕਾਸ ਲਈ ਮਹੱਤਵਪੂਰਨ ਯੋਗਦਾਨ ਪਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਮ ਵਿਲਾਸ ਪਾਸਵਾਨ ਨੂੰ ਹਮੇਸ਼ਾ ਜਨਤਕ ਸੇਵਾ ਅਤੇ ਰਾਸ਼ਟਰੀ ਸੇਵਾ ਪ੍ਰਤੀ ਉਨ੍ਹਾਂ ਦੇ ਸਮਰਪਣ ਲਈ ਯਾਦ ਕੀਤਾ ਜਾਏਗਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਰਾਮ ਵਿਲਾਸ ਪਾਸਵਾਨ ਦਾ ਪੂਰਾ ਜੀਵਨ ਗਰੀਬਾਂ ਦੀ ਭਲਾਈ ਲਈ ਸਮਰਪਿਤ ਸੀ। ਉਨ੍ਹਾਂ ਕਿਹਾ ਕਿ ਐਮਰਜੈਂਸੀ ਦੌਰਾਨ ਰਾਮ ਵਿਲਾਸ ਪਾਸਵਾਨ ਨੇ ਲੋਕਤੰਤਰੀ ਕਦਰਾਂ ਕੀਮਤਾਂ ਅਤੇ ਨਾਗਰਿਕ ਅਧਿਕਾਰਾਂ ਦੀ ਰੱਖਿਆ ਲਈ ਲੜਾਈ ਲੜੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਰਾਮ ਵਿਲਾਸ ਪਾਸਵਾਨ ਨੇ ਆਪਣਾ ਜੀਵਨ ਸਮਾਜਿਕ ਨਿਆਂ, ਲੋਕਤੰਤਰੀ ਕਦਰਾਂ ਕੀਮਤਾਂ, ਅਨੁਸੂਚਿਤ ਜਾਤੀਆਂ ਅਤੇ ਪਛੜੇ ਵਰਗਾਂ ਦੇ ਅਧਿਕਾਰਾਂ ਲਈ ਸੰਘਰਸ਼ ਲਈ ਸਮਰਪਿਤ ਕੀਤਾ। ਇਸ ਸਾਲ ਸਾਲਾਨਾ ਸ੍ਰੀ ਅਮਰਨਾਥ ਯਾਤਰਾ ਬਹੁਤ ਉਤਸ਼ਾਹ ਅਤੇ ਜੋਸ਼ ਨਾਲ ਸ਼ੁਰੂ ਹੋਈ ਹੈ। ਯਾਤਰਾ ਦੇ ਪਹਿਲੇ ਦੋ ਦਿਨਾਂ ਦੌਰਾਨ 32,313 ਸ਼ਰਧਾਲੂਆਂ ਨੇ ਪਵਿੱਤਰ ਗੁਫਾ ਸਥਾਨ ਦੇ ਦਰਸ਼ਨ ਕੀਤੇ ਨੇ। ਇਸ ਦੌਰਾਨ ਸਾਲਾਨਾ ਯਾਤਰਾ ਲਈ ਸ਼ਰਧਾਲੂਆਂ ਦਾ ਚੌਥਾ ਜਥਾ ਅੱਜ ਸਵੇਰੇ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਰਵਾਨਾ ਹੋਇਆ। ਇਸ ਜਥੇ ਵਿਚ 291 ਵਾਹਨਾਂ ਵਿਚ 6,731 ਸ਼ਰਧਾਲੂ ਸ਼ਾਮਲ ਨੇ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫੇਰ ਸੁਣ ਲਓ। ਸਰਕਾਰ ਨੇ ਤਰਲ ਕੁਦਰਤੀ ਗੈਸ LNG ਦੀ ਸਪਲਾਈ ਤੇ ਲਾਗੂ ਹੰਗਾਮੀ ਪਾਬੰਦੀਆਂ ਹਟਾ ਦਿੱਤੀਆਂ ਨੇ। ਖੇਤੀਬਾੜੀ ਤੇ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ ਜੀ ਰਾਮ ਜੀ ਕਾਨੂੰਨ ਸਫਲਤਾ ਨਾਲ ਲਾਗੂ ਹੋਣ ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਅਗਲੇ 5 ਸਾਲਾਂ ਚ ਇਸ ਕਾਨੂੰਨ ਤਹਿਤ 7.5 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਜਾਏਗਾ। ਸਰਕਾਰ ਨੇ ਸੋਸ਼ਲ ਨੈਟਵਰਕਿੰਗ ਸਾਈਟ ਇੰਸਟਾਗ੍ਰਾਮ ਤੇ ਪੇਡ ਇਸ਼ਤਿਹਾਰਾਂ ਵਿਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਤੇ ਅਸ਼ਲੀਲ ਸਮੱਗਰੀ ਦੇ ਪ੍ਰਸਾਰ ਨੂੰ ਲੈ ਕੇ ਮੈਟਾ ਨੂੰ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ ਤੇ ਪ੍ਰਸਿੱਧ ਪਾਂਡਵਾਨੀ ਗਾਇਕਾ ਤੇ ਪਦਮ ਭੂਸ਼ਣ ਨਾਲ ਸਨਮਾਨਿਤ ਤੀਜਨ ਬਾਈ ਦਾ ਦੇਹਾਂਤ ਹੋ ਗਿਆ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।
1: आदाब, ये आकाशवाणी है। खबरों के साथ मैं कलीम अहमद। सरकार ने आबनाए हुरमुज के रास्ते रकीक कुदरती गैस LNG की खेप का सिलसिला फिर शुरू होने के बाद कुदरती गैस की सप्लाई पर इमरजेंसी बंदिशें हटा ली हैं। देही तरक्की के मरकजी वजीर शिवराज सिंह चौहान ने विकसित भारत रोजगार गारंटी और आजीविका मिशन ग्रामीण एक्ट के तहत रियासतों को 25,000 करोड़ रुपए की इमदाद जारी की है। मरकज ने मेटा को हुक्म दिया है कि इंस्टाग्राम से बच्चों के इस्तेहसाल से मुतालिक इश्तिहारात हटाए जाएं। सरकार ने 7 दिन के अंदर अंदर जवाब तलब किया है। छत्तीसगढ़ की नामवर पंडवानी गुलुकारा तीजन बाई का इंतकाल हो गया है। सदर जमहूरिया, नायब सदर जमहूरिया और वजीर आजम ने उनकी मौत पर रंजो गम का इजहार किया है। भारतीय मौसमियात महकमे ने आज गुजरात, कोंकण, गोवा, वस्ती महाराष्ट्र और उड़ीसा में बहुत तेज़ बारिश के इम्कान के मद्देनज़र रेड अलर्ट जारी किया है। और ख्वातीन के ICC T20 वर्ल्ड कप के फाइनल में आज शाम इंग्लैंड का मुकाबला ऑस्ट्रेलिया से होगा। अब खबरें तफसील से। सरकार ने मगरबी एशिया महाजाराई में जंगबंदी के तनाजुर में आबनाए हुरमुज के रास्ते रकीक कुदरती गैस LNG की खेप का सिलसिला फिर शुरू होने के बाद कुदरती गैस की सप्लाई पर इमरजेंसी बंदिशें हटा ली हैं। एक नोटिफिकेशन में पेट्रोलियम और कुदरती गैस महकमे की वजारत ने कहा है कि कुदरती गैस की सप्लाई से मुतालिक इंजबाती ऑर्डर 2026 में तरमीम की गई है, जिसके तहत उन अहम इमरजेंसी दफात को हटा दिया गया है जिनकी रूह से सरकार को अंदरून मुल्क तैयार करदा कुदरती गैस और दरामद की गई LNG अलॉट करने को तरजीह हासिल थी। आबनाए हुरमुज के रास्ते LNG की खेप में रुकावट पड़ने के बाद इस साल मार्च में लाजमी अशिया से मुतालिक एक्ट के तहत ये इमरजेंसी ऑर्डर जारी किया गया था। देही तरक्की के मरकजी वजीर शिवराज सिंह चौहान ने इस बात पर खुशी का इजहार किया है कि विकसित भारत रोजगार गारंटी और आजीविका मिशन ग्रामीण यानी विकसित भारत जी राम जी एक्ट 2025 इस महीने की पहली तारीख से नाफिज हो गया है। वज़ीर मौसूफ ने वीडियो कॉन्फ्रेंसिंग के जरिए मज़कूरा मिशन के तहत रियासतों के लिए 25,000 करोड़